ਕਿਆ ਜਾਬੋ ਯਾਰੇ ਓ ਮੋਰ ਕਿਆ ਕੋਈ ਮਾਸੀ ਮੈਨੇ ਕਾ ਦੀਦੀ ਬਹੁ ਬੋਲਾਨੀ ਮਤ ਡਿੰਗਰੀ ਫਿਸਡ ਲੁਕੀ ਠੰਗ ਡਿਗਿਲਾ ਜਟ ਬੋ ਗਿਲਾ ਆਲੁਕ ਸ਼ਾਲੁਕ ਸ਼ਾਲੁਕ ਨਨੋ ਦੀਆ ਆਹ ਮਾਓ ਇਹ ਨਾ ਮੁਰਕੇ ਕਾਲ।